ਦੇਂ ਖਾਂਡੇ ਅਲੀ ਬਯਾਂ ਵਿਗਿੰ ਹੁਰੀ ਆਏ ਤੱਕ ਕਮਗਾ ਫਿਮ ਬੜੂ ਮਗ ਤੂਫਾਨ ਆਏ ਗੋਫੜੰਗਾਏ ਉਖੁਨਾਏ ਬੋਖਾਏ ਲੇ ਤਿਮਨ ਰਸਕਲਾਂਗੇ ਏਵਰਿੰਗੇ ਮੱਚ ਫੋਨੂ ਵੀਮੇ ਦੇਂ ਵਿਸ ਏਵਰਿੰ ਬੋੜਾ ਵਿਗਤੂ ਅਦੀ ਏਵਰਿੰ ਖੂਬ ਵੇਰੀ ਬਯ ਕਮਗਾ ਵੂਏ।

ਇਕਲੇ ਫਾਨ ਵੀ ਦਾਲ ਵੀ ਤੀ ਬੈ ਮੀ ਹੂੰ ਇਲਾਸ਼ ਦਿਮ ਫਹ ਏਵਰਿੰਗ ਇਲੀ ਹਿੰਦੂ ਮੀ ਸੰਗ ਲੋਤਕ ਜਾਦੂ ਦੱਕਾ ਏਵਰਿੰਗ ਬਿਰਗਨ ਊਏ ਆਦਿ ਬੋਡਵੇਗਿੰ ਵਾ ਜਾਦੂ ਏਵਰਿੰਗ ਗਿਨ ਊਏ।

ਹਨ ਤਿਯਾ ਦੇਬੈ ਮੀਹੁੰਗੇ ਮੱਚਾ ਕਿਯਾਮਤ ਦੁਵਹੁੰ ਅਲਿਫਾਨੁਗੇ ਹੁਲੁਤਕਾਇ ਵਿਰਿਫਾਵਾ ਲੋਏ ਫੁਣੁਵਾ ਨਿਤੇ ਫਹੇ ਤਿਯਬੈ ਮੀਹੁੰਨ ਨਸਰੇ ਨੁਲਿਬੇ ਨਿਤੇ ਫਬਿਅਯ ਆਲਾ ਰੱਬਿਕੁਮਾ ਤੁਕਜ਼ਿਬਾਨ ਏ ਜਿੰਨੀ ਨਾਇ ਇਨਸੀ ਨੇਵ ਫਹੇ ਤਿਯ ਦੇਬੈ ਮੀਹੁੰ ਦੋਗੁਕੋ ਇਨਕਾਰ ਕੁਰਣੀ ਤਿਯ ਦੇਬੈ ਮੀਹੁੰਗੇ ਵੇਰਿ ਰਸਕਲਾਂਗੇ ਨਿਅਮਤਕੁਗੇ ਤੇਰੇਇਂ ਕੋਂ ਕੋਂ ਨਿਅਮਤਕੰ ਹੇਯੇ فإذا انشقت السماء فكانت وردة كالدهان فه اودو فلفلاگندا هندو رفنيفم ملوگه کولاگاوا تيوگنده فدام ودي فبأي آلاء ربكما تكذبان اي جنيناي انسينيف ಫಹೆ ತಿಯ ದೆಬೇ ಮೀಹುಂ ದೊಗುಕೊ ಇಂಕಾರು ಕುರಣಿ ತಿಯ ದೆಬೇ ಮೀಹುಂಗೆ ವೆರಿ ರಸ್ಕಲಾಂಗೆ ನಿಅಮತಕುಗೆ ತೆರೆಯಿಂ ಕೊಂ ಕೊಂ ನಿಅಮತಕಂ ಹೆಯ್ಯೆ

0: ਉਦੇਵਾ ਫਰਜੇ ਸਵੇ ਨੇ ਇਹਨ ਇਵਸ ਗੋਤੇ ਨੇਤੀਗੀ
1: ਮੀਤਗੇ ਮੇ ਪ੍ਰੋਗਰਾਮ ਗਾਮੀ ਗਨੇਸਤਨੀ ਉਹੁਦ ਹੰਗਰਾਮ ਫੈ ਲਿਵਾ ਫਾਰਨੀ ਗਾਫ ਕੋਕਕਿਰੀ ਅਬਦੁੱਲਾ ਫਾਰੂਕ ਹਸਨ ਵਾਹ ਕੌਸ਼ਾਲਾ ਦਿਨੀ ਅਹਿਮਦ ਮੌਸਮ ਪ੍ਰੋਗਰਾਮ ਮੁਫੱਦਾਮ ਇਕਲਾਵਾਲੀ ਅਰਗੁਨ ਸੀਮਾ ਤਰਹਿਮ ਇਹੰਦਰ ਨਵਰੰ ਉਫਾਇਰੀ ਦੋਹਕੰ ਇਦਮੁ ਵਕਵੇਲਾਨਾ ਵਸਲਾਮ ਅਲੈਕੁਮ ਰਹਿਮਤੁਲ੍ਲਾਹਿ ਵ ਬਰਕਾਤ